ਜਿਸ ਸੁਣਿਆ ਵਧੇ ਸਹੀ ਬਾਤ ਸਮਾਂ ਪਿਆਰਾ 8 ਵਜੇ ਦੇ ਗੀਤ ਮੈਨੂੰ ਕਿਹਾ ਭਾਰਤ ਵਾਲੀ ਸਮਾਂ ਇਸਤਾਨ ਓਮ ਪੈਲੇਸ ਰੰਗਰੀ ਪੈਲਾਡੀ ਜਗਜੀਵਨ ਸਰਕਾਰੀ ਸੰਸਥਾ ਲਿਮਿਟੇਡ ਰੰਗਰੀ ਪੈਲਾਡੀ।

ਜਿਹੜਾ ਗਰੀਬਾਂ ਦੇ ਸਦਸਯ ਵਾਲੇ ਖੁੱਲਾ ਮੰਡਲ ਦਾ ਲੋਕਲ ਕਾਰਪੋਰੇਟ ਸੇਵਾ ਨੇ ਸਦਸਯ ਵਾਲੇ ਹੁਸਾ ਮੰਡੋਸ ਇਸ ਕਿਤਾਬ ਸਭਾ ਹਰਿਆਣਾ ਦੇ ਸਦਸਯ ਵਾਲੇ ਖੁੱਲਾ ਮੰਡੋਸ ਹੁਸਾ ਭੰਡੇ ਪੱਕੇ ਕਰ ਮੰਗੇ ਸਦਸਯ ਕੋ ਬਹੁਤ ਬਹੁਤ ਹਰੇ ਭਲੇ ਪ੍ਰਤੀਨਿਧੀ ਸਭਾ ਸਦਸਯ ਨਿਰਵਾਚਨ ਪਰਿਵਰ ਸੰਸ਼ੋਧਨ ਵਿਵੇਕ ਦੋ ਹਜ਼ਾਰ ਤਿਰਾਸੀ ਮਾਫੀ ਵਿਚਾਰ ਕਰੀਏ ਸੰਜੀਵ ਪ੍ਰਸਾਦ ਸਾਡੇ ਮੋਟੇ ਸਵੀਕ੍ਰਿਤ ਭਾਈ ਕੋ ਫਸਲਾ ਲਗਾ ਸ਼ੁਰੂ